0: ਰਾਮ ਮੁਖੜਾ ਸਭ ਬੋਲੇ ਹਾਏ ਰਾਮ ਹੋਏ ਹੋਏ ਸਭ ਬੋਲੇ ਹਾਏ ਰਾਮ
1: ਹਾਏ ਹਾਏ ਸਭ ਬੋਲੇ ਹਾਏ ਰਾਮ ਹਾਏ ਹਾਏ ਸਭ ਬੋਲੇ ਹਾਏ ਰਾਮ
0: ਸਭ ਕੀ ਲਾਗੀ ਤੁਸਕੇ ਨਜ਼ਰੀਆ ਸੋਲਾ ਬਰਸ ਕੀ ਭਈ ਉਮਰੀਆ ਸੋਲਾ ਬਰਸ ਕੀ ਭਈ ਉਮਰੀਆ
1: ਸੋਲਾ ਬਰਸ